ਲੋਕ ਗੀਤ ਹੈ ਸੁਣਿਆ ਲੀਨਾ ਸ਼ਰਮਾਗਤ ਅਤੇ ਨਰੇ ਸਾਥੀਆਂ ਰਿਵਾਜ਼ਾਂ 'ਚ ਗੱਲਬਾਤ ਹਾਂ ਕਰਨੀ ਕਿ ਗਰਮੀਆਂ ਦੇ ਮਹੀਨੇ ਕਨਿਆਹਾਂ 'ਚੋਂ ਜਿਹੜੇ ਆਪਣੇ ਜੰਗਲ ਇਸੇ ਅੱਗੀ 'ਤੇ ਸੀ ਬਚਾਉਣੇ ਦੇਖਾ ਇਹਨਾਂ ਮਹੀਨਿਆਂ 'ਚ ਐਂ ਕਾਫੀ ਸਾਰੀ ਖਬਰਾਂ ਸੁਣਿਆ ਹੈ ਅਖਬਾਰਾਂ 'ਚੋਂ ਆ ਔਰ ਦੇਖਾਂ ਹੈ ਕਿਤੇ ਵੀ ਜਾਏ ਤਾਂ ਜੰਗਲਾਂ 'ਚੋਂ ਜੈਸੇ ਅੱਗ ਲੱਗਣਾ ਇੱਕ ਬੜੀ ਆਮ ਜਿਹੀ ਗੱਲ ਸੀ ਆ ਉਈਗਰੀ ਔਰ ਇਹ ਚੀਜ਼ ਹੈ ਅੱਛੀ ਚੀਜ਼ ਨਹੀਂ ਨਾ ਮਾਣੂਆਂ ਖਾਤਰ ਨਾ ਜੰਗਲਾਂ ਖਾਤਰ ਨਾ ਜੰਗਲਾਂ 'ਚ ਰਹਿਣ ਵਾਲੇ ਜੀਵ ਜੰਤੂਆਂ ਦੀ ਖਾਤਰ ਇਹ ਜੇ ਜੰਗਲ ਹੈ ਯਹਾਂ ਰੇ ਧਰਤੀ ਦੇ ਜਿਹਾ ਹੈ ਫੇਫੜਿਆਂ ਰਾ ਕੰਮ ਕਰਿਆ ਫੇਫੜਿਆਂ ਸਾਈਏ ਯਾਨੀ ਕਿ ਗੰਦੀ ਹਵਾ ਲੈ ਔਰ ਸਾਫ਼ ਹਵਾ ਜੇ ਅਸੀਂ ਆਹਾਂ ਦੇ ਪੂਰੀ ਧਰਤੀ ਦੇ ਨਾ ਸਿਰਫ ਸ਼ੁੱਧ ਕਰੇ ਸਾਫ਼ ਹਵਾ ਦੇ ਬਲਕਿ ਪਾਣੀ ਦੇ ਸੋਗੀ ਸੋਗੀ ਜੀ ਅਜਿਤ ਨੇ ਵੀ ਜੰਗਲੀ ਹਜ਼ਾਰਾਂ ਲੱਖਾਂ ਜੀਵ ਜੰਤੂ ਹੈ ਤਿੰਨ ਰੱਖਾ ਰਹੇ ਤਿੱਥੀ ਸੇ ਜੀਵ ਜੰਤੂ ਰਹੇ ਉੱਥੀ ਸੇ ਜੇ ਅਸੀਂ ਆਪਣਾ ਵੰਸ਼ ਵਧਾਏ ਔਰ ਜੰਗਲਾਰੀ ਰਕਸ਼ਾ ਕਰਾਂ ਧਰਤੀ ਰਕਸ਼ਾ ਜੇ ਅਸੀਂ ਕਰਾਂ ਲੇਕਿਨ ਹਰ ਸਾਲ ਜੇ ਅਸੀਂ ਤੋਂਦੀ ਰਹੇ ਤਾਂ ਟਾਈਮ ਹੋਵਾਂ ਤਾਂ ਜੰਗਲਾਂ 'ਚ ਅੱਗ ਲਗਾਈ ਔਰ ਇਸ 'ਤੇ ਜਿਹੜਾ ਹਰੀ ਅਨਮੋਲ ਸੰਪੱਤੀ ਅਤੇ ਹਜੋ ਵੀ ਇਸੇ ਰਾਖ ਕਰਦੇ ਹੀ ਔਰ ਸੋਗੀ ਸੋਗੀ ਜਿਹੜੇ ਜੰਗਲੀ ਜਾਨਵਰ ਹੈ ਔਰ ਜੰਗਲਾਂ ਦੇ ਆਸ ਪਾਸ ਰਹਿਣ ਵਾਲੇ ਸੀ ਜੇ ਗਾਂ ਹੋਏ ਲੋਕ ਹੈ ਤਿੰਨਾਂ ਦੇ ਵੀ ਜੇ ਅਸੀਂ ਜਾਨੀ ਪ੍ਰਾਪਤ ਕਈ ਵਾਰ ਜਿਹੇ ਬਣੀ ਹੈ ਔਰ ਜੰਗਲਾਂ ਦੀ ਹਤਬਾਈ ਆ ਜੋ ਰੋਕਣਾ ਇਹ ਅਤੇ ਜੰਗਲਾਂ 'ਚੋਂ ਬਚਾਉਣਾ ਜੀ ਅਸੀਂ ਆਹ ਸਭਣੀ ਦੀ ਜੀ ਅਸੀਂ ਸਮਾਜਾਂ ਦੀ ਪੂਰੇ ਸਾਮੂਹਿਕ ਜੀ ਅਸੀਂ ਜ਼ਿੰਮੇਵਾਰੀ ਇੱਕ ਕਾਰਨ ਜੰਗਲਾਂ 'ਚ ਅੱਗ ਲੱਗਣੇ ਦੇ ਕਈ ਕਾਰਨ ਹੈ ਕੁਛ ਵੀ ਕਾਰਨ ਹੋਈਆਂ ਹੈ ਕੁਛ ਮਾਨਵੀਆ ਗਲਤੀਆਂ ਹੋਈਆਂ ਹੈ ਕੁਛ ਲਾਪਰਵਾਹੀਆਂ ਹੋਈਆਂ ਪ੍ਰਾਕ੍ਰਿਤਿਕ ਕਾਰਨ ਵੀ ਹੋਆ ਹੈ ਤਾਂ ਹੋਰ ਵੀ ਕਈ ਕਾਰਨ ਹੋਆ ਹੈ ਪਰ ਅੱਗ ਜੀ ਅਸੀਂ ਲੱਗ ਜਾਏ ਕਈ ਵਾਰ ਇਹੋ ਜਿਹੇ ਅਸੀਂ ਜੰਗਲਾਂ 'ਚ ਚੱਲਦੇ ਫਿਰਦੇ ਕੋਈ ਬੀੜੀ ਸਿਗਰਟ ਪੀਣ ਵਾਲੇ ਤੀ ਹਜੋ ਬਿਨਾਂ ਬੁਝਾਏ ਦੇ ਸੱਟੀਦੇ ਹੈ ਜਾਂ ਮਾਚੀ ਸਾਰੀ ਤਿੱਲੀ ਜਲਦੀ ਸੱਟੀਤੀ ਜਾਂ ਫਿਰ ਕਈ ਵਾਰ ਪਿਕਨਿਕ ਮਨਾਉਣੇ ਗਏ ਰਹੇ ਲੋਕ ਸੀ ਉੱਥੇ ਅੱਗ ਜੋ ਢੰਗਾਂ ਨਹੀਂ ਬੁਝਾਉਂਦੇ ਹੈ ਔਰ ਇਸ ਵਜ੍ਹਾ 'ਤੇ ਜੇ ਅਸੀਂ ਜੰਗਲਾਂ ਜਿਹੜਾ ਸੁੱਕਾ ਘਾਹ ਵਗੈਰਾ ਪਹਿਰੋਂ ਤੀ ਸੁਆਗ ਜਿਹੇ ਲੱਗੀ ਹੈ ਔਰ ਅੱਗ ਅੱਗੇ ਜਿਹੇ ਵਧੀ ਹੈ ਖੇਤਾਂ ਰਾਹੀਂ ਅਸੀਂ ਸਾਫ਼ ਸਫਾਈ ਕਰਾਂ ਔਰ ਕਈ ਵਾਰ ਤਾਂ ਸੁੱਕਾ ਘਾਹ ਹੋਵਾਂ ਅਤੇ ਸੁਆਗ ਲਗਾਏ ਦੇ ਹਾਂ ਉੱਥੇ ਔਰ ਇਸ ਵਜ੍ਹਾ 'ਤੇ ਵੀ ਜੇ ਤੇਜ਼ ਔਰ ਲੁੱਟ ਆਈ ਆਓ ਤਾਂ ਅਸੀਂ ਅੱਗ ਜਿਹੀ ਸੀ ਪੂਰੇ ਖੇਤਾਂ ਦੇ ਘਾਹ ਸੋ ਕਿਸੇ ਜੰਗਲਾਂ ਫੈਲੀਆਂ ਹੀ ਉਸ 'ਤੇ ਕਾਫ਼ੀ ਜ਼ਿਆਦਾ ਨੁਕਸਾਨ ਜੇ ਅਸੀਂ ਹੋਈਆਂ ਇਸ ਤੋਂ ਇਲਾਵਾ ਜੇ ਕੁਛ ਪ੍ਰਾਕ੍ਰਿਤਿਕ ਕਾਰਨ ਵੀ ਇਹ ਤੋਂਦੀ ਜੇ ਦੇਖਾ ਤੇਜ਼ ਧੁੱਪ ਆਵਾਂ ਔਰ ਜੰਗਲਾਂ ਜੇ ਖਾਸ ਤੌਰ 'ਤੇ ਚਿੱਲਰ ਜੰਗਲ ਇੱਥੇ ਬੜੀ ਸੁੱਕੀਆਂ ਜੇ ਪੱਤੀਆਂ ਥੱਲੇ ਪੈ ਰਹੀਆਂ ਹੋਈਆਂ ਔਰ ਧੁੱਪ ਰੇਤ ਵਜ੍ਹਾ 'ਤੇ ਹਵਾ ਵੀ ਚੱਲਾਈ ਔਰ ਪ੍ਰਾਕ੍ਰਿਤਿਕ ਰੂਪਾਂ 'ਤੇ ਜੇ ਅਸੀਂ ਗਰਸਣੀ ਵਜ੍ਹਾ 'ਤੇ ਜੇ ਜੰਗਲਾਂ 'ਚ ਅੱਗ ਜਿਹੇ ਲੱਗੀ ਹੈ ਚਿੰਗਾਰੀ ਨਿਕਲੀ ਆਈ ਔਰ ਅੱਗ ਅਸੀਂ ਅੱਗੇ ਜੈਸੇ ਵਧੀਆਂ ਹੀ ਤੀ ਇਹ ਦੇਖਾਂ ਵੀ ਜੰਗਲਾਂ ਰਹੀਆਂ ਜੀ ਅਸੀਂ ਬਿਜਲੀਆਂ ਤਾਰਾਂ ਗਿਰੀ ਹੋਈ ਕਾਫੀ ਸਾਰੀਆਂ ਜਿਹੀਆਂ ਗਾਵਾਂ 'ਚੋਂ ਬਿਜਲੀ ਜਾਈ ਸ਼ੇਰਾਂ ਬਿਜਲੀ ਜਾਈ ਤਾਂ ਕਈ ਵਾਰ ਸੇ ਤਾਰਾਂ ਵੀ ਢਿੱਲੀਆਂ ਹੋਈਆਂ ਜਾਂ ਇਹਨਾਂ 'ਚ ਜੇ ਸਪਾਰਕਿੰਗ ਹੋਈ ਸ਼ੋਰਟ ਸਰਕਿਟ ਹੋਈਆਂ ਅਤੇ ਇਸ ਵਜ੍ਹਾ 'ਤੇ ਅੱਗ ਜੀ ਅਸੀਂ ਲੱਗੀਆਂ ਹੀ ਔਰ ਅੱਗ ਜੰਗਲਾਂ ਜੀ ਅਸੀਂ ਫੈਲੀਆਂ ਤਾਂ ਇਸ 'ਤੇ ਹਾਂ ਜੋ ਬਚਾਓ ਕਰਨਾ ਕੁਛ ਇਸ ਰੋਕਥਾਮ ਕਰਨ ਦੇ ਉਪਾਅ ਕਰਨੇ ਆ ਹਾਂ ਜੋ ਤੋ ਉਪਾਅ ਇਹੀ ਆ ਵੀ ਅਸੀਂ ਤਾਂ ਜੰਗਲਾਂ 'ਚ ਟੱਪਾਂ ਹੈ ਤੈਨੂੰ ਨਿਕਲਾਂ ਹੈ ਤਾਂ ਆਹ ਜੋ ਜੈਸੇ ਬੀੜੀ ਸਿਗਰਟ ਕੋਈ ਵੀ ਜੇ ਅਸੀਂ ਜੰਗਲਾਂ 'ਚ ਨਹੀਂ ਸੱਟਣੀ ਆਈ ਅਗਰ ਅਸੀਂ ਉੱਥੇ ਰੁਕੀ ਨੇ ਪਿਕਨਿਕ ਵਗੈਰਾ ਮਨਾਈ ਤਾਂ ਉੱਥੇ ਜੇ ਅਸੀਂ ਜਿਹੜੀ ਅੱਗ ਹੀ ਸੀ ਪੂਰੀ ਤਰ੍ਹਾਂ ਜੇ ਅਸੀਂ ਬੁਝਾਏ ਨੇ ਜੇ ਅਸੀਂ ਜਾਣਾ ਔਰ ਤੋਂਦੀ ਹੈ ਮਹੀਨੇ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਨੀ ਕਿ ਜੰਗਲਾਂ ਜਾਈਂਦੇ ਜੇ ਅਸੀਂ ਅੱਗ ਜਲਾਉਣੀ ਇੱਕ ਫਾਇਰ

ਪਲੈਨ ਵੀ ਬਣਾ ਸਕਾਂ ਫੋਰੈਸਟ ਮੈਂ ਬਣੇ ਬੋਲ ਦੱਸਾਂ ਵੀ ਇਹ ਵੀ ਜੰਗਲਾਂ ਬੀਜਿਆ ਇਸੇ ਖਾਲੀ ਪੱਟੀਆਂ ਅਜਿਹਾ ਬਣਾਉਣੀ ਚਾਹੀਦੀਆਂ ਤਾਂ ਕਿ ਅਗਰ ਇੱਕ ਹੀ ਇਸੇ ਝੱਗ ਲੱਗੀ ਹੋ ਤਾਂ ਇਹ ਘਾਸ ਹੋਊਗੀ, ਦੂਜੇ ਹਿੱਸੇ ਨਹੀਂ ਫੈਲੋ। ਤਾਂ 1-2 ਮੀਟਰ ਦੀ ਜਿਹੜਾ ਅਸੀਂ ਜਗ੍ਹਾ ਸਾਫ਼ ਕਰੀ ਨੇ, ਘਾਹ ਉਰੇ ਪਰੇ ਸੁੱਕਾ ਘਾਹ ਉਰੇ ਪਰੇ ਕਰ ਦਿਉ ਤਾਂ ਅਸੀਂ ਅੱਗ ਜੇ ਅਸੀਂ ਅੱਗੇ ਨਹੀਂ ਸ਼ਹਿਰ ਨਹੀਂ ਫੈਲਦੀ ਇਹ। ਔਰ ਇਸ ਖਾਤਰ ਜਿਹੜੇ ਸਥਾਨੀ ਲੋਕ ਇਹਨਾਂ ਦੀ ਭਾਗੀਦਾਰੀ ਬੜੀ ਜ਼ਰੂਰੀ। ਤਾਂ ਜਿਹੜਾ ਵਨ ਵਿਭਾਗ ਆ ਮਹਿਕਮਾ ਹਰਾ ਫੋਰੈਸਟ ਆ, ਸੇ ਸਥਾਨੀ ਲੋਕਾਂ ਨੇ ਮਿਲਣੀਆਂ ਸਮਿਤੀਆਂ ਵੀ ਬਣਾ, ਕਿਉਂਕਿ ਜਿਹੜੇ ਸਥਾਨੀ ਲੋਕਲ ਲੋਕ ਹੈ ਸੇ ਹੀ ਉੱਥੇ ਜਿਹਾ ਸੀ ਸਭਨੀ ਦੇ ਪਹਿਲੇ ਉੱਥੇ ਪੁੱਜ ਹੀ ਸਕਾਂ ਹੈ ਔਰ ਤੁਸੀਂ ਅੱਗ ਜੋ ਇਹ ਰੋਕੀ ਵੀ ਸਕਾਂ ਹੈ ਸ਼ੁਰੂ 'ਚ। ਸ਼ੁਰੂ 'ਚ ਅਗਰ ਅੱਗ ਰੁਕੀ ਹੋ ਤਾਂ ਇਹ ਵਿਕਰਾਲ ਰੂਪ ਜੈਸੇ ਨਹੀਂ ਲੈਂਦੀ ਫਿਰ। ਔਰ ਇੱਕ ਇਸ ਤਰ੍ਹਾਂ ਹੋਰ ਵੀ ਤਰੀਕਾ ਕਿ ਤੀਆਂ ਥੋੜ੍ਹਾ ਮੌਸਮ ਅਨੁਕੂਲ ਹੋ ਪਿਆ ਵਾ, ਤੀਆਂ ਹਵਾ ਨਹੀਂ ਚੱਲਦੀ ਉਸ ਟਾਈਮ ਅਜੇ, ਤਾਂ ਉਸ ਟਾਈਮ ਜੇ ਅਸੀਂ ਦੇਖ ਰੇਖ 'ਚ ਉੱਥੇ ਜਿਹਾ ਪਾਣੀ ਪੂਣੀ ਵਗੈਰਾ ਸੁੱਗੀ ਰੱਖੀ ਨਾ ਜੀ, ਅਸੀਂ ਸੁੱਕੀ ਜਿਹੜੀ ਘਾਹ ਦੀ ਹਜੇ ਪਹਿਲੇ ਹੀ ਨਿਯੰਤਰਿਤ ਤਰੀਕੇ ਦੀ ਜੇ ਅਸੀਂ ਆਪਣੇ ਆਪ ਹੀ ਜੇ ਜਲਾ ਦੇਣੀ ਚਾਹੀਦੀ ਤਾਂ ਕਿ ਜੇ ਅਸੀਂ ਜੰਗਲਾਂ 'ਚ ਆ ਕੇ ਅਸੀਂ ਇਸ 'ਤੇ ਨਹੀਂ ਫੈਲੋ। ਔਰ ਸਫਾਈ ਅਭਿਆਨ ਵੀ ਅਸੀਂ ਕਰ ਸਕਾਂ ਗਰਮੀਆਂ ਦੇ ਟਾਈਮਾਂ 'ਚ, ਜੇ ਅਸੀਂ ਸ਼ੁਰੂਆਤ 'ਚ ਜੰਗਲਾਂ 'ਚ ਜੇ ਅਸੀਂ ਜਿਹੜੇ ਰਸਤੇ ਜਿਹੜੇ ਸੰਵੇਦਨਸ਼ੀਲ ਇਲਾਕੇ 'ਤੇ ਥੀ ਹੋਈ ਸਕਾਂ ਵੀ ਅੱਗ ਲਗਾਉਣੀ ਜ਼ਿਆਦਾ ਖਤਰਾ ਹੋਵਾਂ, ਤਾਂ ਉੱਥੇ 'ਤੇ ਜੇ ਇਹ ਸੁੱਕੀ ਪੱਤੀਆਂ ਔਰ ਚੀੜੇ ਪੱਤੇ ਵਿੱਚ ਚੀਲਾ ਦੇ ਪੱਤੇ ਵਗੈਰਾ ਸੀ ਅਤੇ ਨਾ ਹਟਾਈ ਸਕਾਂ ਹੈ। ਔਰ ਤੀਸਰਾ ਹੋਰ ਇਹ ਜਿਹਾ ਕੁਛ ਉਪਯੋਗ ਤੀਸਰਾ ਜਿਹਾ ਕਰੀ ਸਕਾਂ। ਔਰ ਕਾਫੀ ਸਾਰੇ ਮਹਿਲਾ ਮੰਡਲ ਹੈ ਅਖਬਾਰਾਂ 'ਚ ਪੜਿਆ ਵੀ ਆ ਕਿ ਜੇ ਅਸੀਂ ਇਹਨਾਂ ਚੀਲਾ ਦੇ ਪੱਤੀਆਂ ਦੇ ਜੈਸੇ ਕਈ ਉਤਪਾਦ ਜੇ ਅਸੀਂ ਬਣਾਈ ਕਰਾਂ ਉਹ ਤਿੰਨਾਂ ਜੋ ਵੇਚੀ ਵੀ ਕਰਾਂ, ਪਰ ਫਿਰ ਵੀ ਅਗਰ ਅੱਗ ਲੱਗੀ ਆਓ ਤਾਂ ਹਾਂ ਜੋ ਕਿਆ ਕਰਨਾ ਵੀ ਇੱਕਦਮ ਜੇ ਹੈ ਤੁਰੰਤ ਹੀ ਜਿਹੜਾ ਫੋਰੈਸਟ ਮਹਿਕਮਾ ਵਨ ਵਿਭਾਗ ਆ 300 ਜਿਹੜਾ ਰਸਥਾਨੀ ਹੈ ਪ੍ਰਸ਼ਾਸਨ ਆ ਪੁਲਿਸ ਹੋਏਗੀ ਫਾਇਰ ਬ੍ਰਿਗੇਡ ਹੋਊਗਾ ਤਿੰਨਾਂ ਜੋ ਇੱਕਦਮ ਸੂਚਨਾ ਦੇਣੀ ਔਰ ਤਿੰਨਾਂ ਸੂਚਨਾ ਦੇਣੇ ਸੋਗੀ ਸੋਗੀ ਆਪੂ ਵੀ ਜੇ ਅਸੀਂ ਹਾਂ ਕੰਮ ਕੋਸ਼ਿਸ਼ ਜਿਹਾ ਸ਼ੁਰੂ ਕਰਨੀ। ਅਗਰ ਅੱਗ ਸ਼ੁਰੂ 'ਚ ਜਿੱਤੀ ਹੈ ਜੋ ਛੋਟੀ ਅੱਗ ਹੋਈ ਤਾਂ ਲਈ ਹੈ ਉਸ ਟਾਈਮ ਹੀ ਅਗਰ ਅਸੀਂ ਆਰੀ ਝਾੜੀਆਂ ਬਸੋਟੀਆਂ ਦੇ ਪੱਤੇ ਜਿਹੜੇ ਪੱਤੇ ਲਈ ਨੇ ਜਾਂ ਮਿੱਟੀ ਰੇਤਾ ਪਾ ਜਾਂਦੀ ਹੈ ਬੁਝਾਈ ਸਕਾਂ, ਉਸ ਟਾਈਮ ਜਲਦੀ ਜੇ ਅਸੀਂ ਅੱਗ ਬੁਝੀ ਸਕਾਂ। ਔਰ ਅਗਰ ਅੱਗ ਨਿਯੰਤਰਣ ਤੋਂ ਬਾਹਰ ਹੋਈ ਆ ਤਾਂ ਆਪਣੀ ਜਾਨ ਬਚਾਉਣ ਵਾਸਤੇ ਤਾਂ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹ ਮਤੀ ਵਾਰ ਸੁਣਿਆ ਵੀ ਜਿਹੜਾ ਕਿ ਜੇ ਅੱਗ ਬੁਝਾਉਂਦੀ ਪਰ ਜੇ ਅਸੀਂ ਮਾਣੂ ਜਨਾਨਾ ਜੇ ਅਸੀਂ ਅੱਗੇ ਲਪਟਾਂ 'ਚ ਘਿਰੀਏ ਔਰ ਕਈ ਵਾਰ ਤਿੰਨਾਂ ਜੋ ਜੇ ਅਸੀਂ ਆਪਣੀ ਜਾਨ 'ਤੇ ਵੀ ਹੱਥ ਧੋਣੇ ਪਏ ਤਾਂ ਇੱਕਦਮ ਜੇ ਅਸੀਂ ਔਰ ਰੁੱਖ ਦੇਖੋ ਔਰ ਜਿਹੜਾ ਸੁਰੱਖਿਅਤ ਸਥਾਨ ਆ ਇਸ ਤਰਫ ਜੋ ਜੇ ਅਸੀਂ ਨਿਕਲੀ ਆਓ ਔਰ ਡਟੀ ਆਓ ਹੱਥਾਂ 'ਤੇ ਤਾਂ ਕਿ ਜੇ ਅਸੀਂ ਇੱਕ ਸੁਰੱਖਿਅਤ ਦੂਰੀ ਜੇ ਅਸੀਂ ਅੱਗੇ 'ਤੇ ਹੋਈ ਆਓ। ਬੋਲਣੀ ਗੱਲ ਇਹ ਵੀ ਜਿਹੜੀ ਜੰਗਲਾਂ ਦੀ ਅੱਗ ਹੀ ਸੀ ਨਾ ਸਿਰਫ ਪੇੜ ਪੌਦਿਆਂ ਜਲਾਈ ਬਲਕਿ ਸੀ ਜਿਹੜਾ ਜੰਗਲਾਂ ਦਾ ਭਵਿਸ਼ਿਆ ਤਿਸੋ ਵੀ ਸੀ ਜਲ ਸਕਦੇ ਹੀ ਜੰਗਲਾਂ ਜੋ ਅੱਗ ਲੱਗੀ ਆ ਉਹ ਤਾਂ ਅਸੀਂ ਜੰਗਲ ਜੇ ਅਸੀਂ 4-5 ਸਾਲ ਤਾਂ ਅਸੀਂ ਜੰਗਲ ਸੁੱਕੇ ਰਹੇ ਹਾਂ ਅਤੇ ਇਸ ਤੋਂ ਬਾਅਦ ਮਠਿਆਂ ਮਠਿਆਂ ਤਿਸੋ ਜਿਹਾ ਇਹ ਕੁੰਬਲ ਆਉਣੇ ਲਗਾ ਹੈ। ਔਰ ਵਨ ਵਿਭਾਗ ਸੌਗੀ ਜਿਹੜੇ ਜਿਤਨੇ ਵੀ ਨਾਗਰਿਕ ਹੈ ਗਾਂਵ ਵਾਲੇ ਜਿਹੜੇ ਖਾਸ ਤੌਰ 'ਤੇ ਜਿਹੜੇ ਜੰਗਲਾਂ ਦੇ ਨੇੜੇ ਦੇ ਗਾਂਵ ਹੈ ਤਿੰਨਾਂ ਜੋ ਵੀ ਜੇ ਅਸੀਂ ਜ਼ਿੰਮੇਵਾਰੀ ਜੇ ਲੈਣੀ ਪੈਣੀ ਉਹ ਲਈ ਵੀ ਕਰਾਂ ਕਾਫੀ ਜ਼ਿਆਦਾ। ਜੰਗਲ ਜੋ ਆਹਾਂ ਜੋ ਸਮਝ ਜਾਂਦੇ ਆਪਣੀ ਨਿੱਜੀ ਸੰਪੱਤੀ ਤਾਂ ਤਿੰਨਾਂ ਪ੍ਰਤੀ ਆਹਾਂ ਦਾ ਕੁਛ ਕਰਤੱਵ ਵੀ ਆ ਇਹਨਾਂ ਰਕਸ਼ਾ ਆਹਾਂ ਕਰਨੀ। ਔਰ ਅਗਰ ਇਹ ਜੋ ਆਪਣਾ ਮੰਨੀ ਨੇ ਰਕਸ਼ਾ ਕਰੀਏ ਤਾਂ ਇਹ ਸਮੱਸਿਆ ਦਾ ਸਮਾਧਾਨ ਜਿਹਾ ਸੀ ਪੂਰੀ ਤਰ੍ਹਾਂ ਜਿਹਾ ਸੀ ਸੰਭਵ ਜਿਹਾ ਸੀ ਆਇਆ। ਤਾਂ ਇਹ ਛੋਟੀ ਗੱਲਬਾਤ ਸੀ, ਇੱਕ ਲੋਕ ਇਹ ਤਾਂ ਹੁਣ ਸੁਣ ਲਏ, ਫਿਰ ਅਗਲੀ ਜਿਹੀ ਗੱਲਬਾਤ।